ਮਿਲਾਵਾਗਾ ਅਸਲੋ ਫੰਬੀ ਮਿਊਜ਼ਿਕ ਡਾਇਰੈਕਟਰ ਕਮਾਵਾ ਖਲਿਆਨ ਜੀ ਆਨੰਦ ਜੀ ਕੇ ਮਸਕਤੋਂ ਮਨਹਰ ਉਦਾਸ ਕੇ ਜਜ਼ਬਾਤੀ ਅਡਾ ਸਾਧਨਾ ਸਰਗਮ ਕੇ ਫੁਰੀ ਹਮ ਹੁਸ਼ਿਆਰ ਮਾਇਕੋ ਮਿਲਾਵਾ ਵੇਗਿਮ ਮਿਦੀਏ ਇਹ ਦੁਸਵਰ ਐਮਿੰਗ ਹਿਤਾ ਕੁੜਲ ਲਾਵੇਕਾ।

0: ਬਿਲ ਤਾਂ ਦੱਕਮ ਫਸੇ ਹੋਗੋਤੇ ਮਿਯੋਤੀ ਫਾਈਪੇ ਐਪ ਬਿਲ ਤੱਕ ਆਰਾ ਜੁਮਲਾ ਅਦਦੁ ਫਾਈਪੇ ਐਪ ਟ੍ਰਾਂਸਫਰ ਕੋਲਾ ਦੇਂਗਾ ਮਹੂਰੀਹਾ ਬਿਲ ਤੱਕ ਫੈਸਾ ਦੱਕਾ ਨਿੰਮਾ ਲੰਵੀ ਫੋਨ ਫੇਂ ਗੈਸ ਅਦਿ ਮੀਡੀਆ ਨੈਟ ਬਿਲਕਸ ਦੇਖੇਨੇ ਰੀਲੋਡ ਰਾਸਟਸ ਨੂਨਿ ਡੇਟਾ ਪੈਕਵਸ ਨੇਗੇ ਨੇਗੇ ਮੀ ਹਮ ਡਿਜੀਟਲ ਵੋਲੇਟ ਦੇਨੇ ਮਸ ਦੇਬੈਵੈਰ ਬਿਲ ਨੂ ਦੇਕੀ ਗੇਂ ਲਾਰੀ ਵੀਣੂਏ ਨੇਂਗੀ ਗੇਂ ਉਲੇਕ ਨੁਜੇਨੇ ਹੁਰੀਆ ਡਿਜੀਟਲ ਪੇਮੈਂਟ ਕ ਫਾਈਪੇ ਮਾਫਾਈ
1: මේ ප්‍රෝග්‍රෑම් ගමි ගෙනස්තිනි නොවෙල්ටි ප්‍රින්ටර්ස් ඇන් පබ්ලිෂර්ස් ප්‍රයිවට් ලිමිටඩ් උන් ශායි කොෆවා අබ්දෝ ෆාරුක් හසන් ලියුවා ෆවා ස්වර්ගවන්තවරි දිහපේ කලුන් මේ ෆොතුකවාදියොන්ත හුෂාල ඇදිනි රුගියා වාෆිරා
2: දිවෙහි එෆ්එම් දිවෙහි නායකු නොදිය එක මෙගහර්ට්ස් නොදිය එක මෙගහර්ට්ස් දිවෙහි එෆ්එම්
3: ಫುರ್ಸತ್ ಇತಿರುಕುರಾಕಮೆ ಮೇಗೆ ಎದುರು ಆ ಮಸೂಲಕ್ಕೂ ಹಿತ್ತುಗ ಬೈತ ಕುರಿಮತಿಮ್ಗೆ ಫುರ್ಸತ್ ಇತಕ್ ಗುಣ ಇತಿರುಕುರಾಕಮೆ ದುಂಫತ್ ಕೇಸ್ ಮಾಲ್ಕುರ್ಮಕ್ಕೆ

0: banjo.
1: ਮਿਹਾਂ ਰੜੀ ਵੇ ਕੀ ਆਰਹੋ ਮਿਲਾਵੇ ਕੀ ਦੇਹਾਂ ਸਪਾਵੀ ਸਣਹਰਗੇ ਕਤਰ ਵਰਲਡ ਕੱਪ ਬਲਾਫਵਾ ਮੀਹੁੰਗੇ ਹਿੱਤਕੁੰ ਖਾਸ ਜਾਗੇਂ ਹੋਦਿਲਾਵੇ ਸਬਬ ਕੀ ਕੋਮੇ ਮੇਚੇ ਫੇਸ਼ੁੰਗੇ ਕੁਰਿੰ ਕੁਲੁਨ ਤੇਰਿੰ ਤੰਡੰ ਅਰੰ ਟਣਲੁ ਨੁਕੁਣੇਰ ਜਹਾ ਆਫੀਸ਼ਲ ਲਵੇ ਕੀ ਮੀਕਮ ਵਾਤੇ ਏ ਆਹਰ ਹਮ ਕੋਮੇ ਮੇਚੇ ਗਵੇਸ ਮਿਲਾਵ ਜਹਾ ਫਵਣੀ ਮੇਚ ਬਲੰ ਇਨਨੇਰ ਮਿਲਾਵੇਗੇ ਬੀਟ ਇਵੇਰ ਮੇਚ ਫਸ਼ਣੀ ਕੰ ਇੰਗਿਗੇਂਦੇ ਮੀ ਲਵੈਗੇ ਨੰਕਮਵਾ ਅਰਹੋਯਕੀ ਮਰਹਬਾ ਨੋਤ ਵੇਲਕਮ ਮੇ ਬੁਣਮਾ ਗਤਰ ਮੀਹੁਂ ਬੇਨੁਕੁਰਾ ਆਦੈਗੇ ਬਹੀ ਮੀ ਮੁਲਿ ਦੁਨੀਏ ਗਤਰ ਮਰਹਬਾ ਕਿਆ ਕੰ ਦੱਕੁਆ ਦੇਂ ਫੀਫਾਇਂ ਬੇਨੁਕੁਰਿ ਕੋਈ ਦੇਹਸ ਮਾਵਿਸਣਾ ਹਰੁਕੇ ਔਗਸਟ ਮਹੋਗੇ ਨਵਾਰਿਆਗੇ ਨਿਰੁਨੁ ਮੀ ਲਵੈਕੀ ਮੀ ਸਾਉਂਡਟ੍ਰੈਕ ਆਲਬਮ್ਗੇ ਦੇਵਣ ਸਿੰਗਲ ਲਵ ਦੇਵਣ ਨਿਰੁਨੁ ਲਵ ਮੀ ਲਵੈਂ ਬਣੀ ਦੁਨੀਏਗੇ ਮਿਊਜ਼ਿਕ್ ਬਾਰੁਕਦ ਦੇ ਥਰਿਯੇਂ ਏਕੋਲ್ಲಾಫ ಏ ಫಣ್ಣಾಣೆಗ್ಗೇ ಲವತ ಮಹಾಕು ತಿರಿಸ್ ಫಸ್ಟ್ ಮಿಲಿಯನ್ ಅವರ ಗಿನ ಮೀಹುನ್ ಲವ ಅಡುವಹ ಲವಕ್ಯುಂ ತೆರಿಯ ಪುಯರ್ತೊ ರಿಕೋಗೆ ರೆಗೆಟರ್ನ್ ಕಿಂಗ್ ಒಜೂನಾಯ ಫರನ್ಸೇಸ್ ಮ್ಯೂಸಿಕ್ ತಾರೀಹುಗ ಎಮ್ಮೆ ಗಿನಾಂ ಎ ಫಣ್ಣಾಣೆಗೆ ಆಲ್ಬಮ್ ವಿಕುನ್ ಫಣ್ಣಾಣ್ ಕಮವಾ ಫ್ರೆಂಚ್ ಕೊಂಗೋಲೀಸ್ ರೇಪರ್ ಜಿಮ್ಸ್ ತೆದಪ್ಪುಣಾನಮ ಮೆಸ್ಸಿ ರೊನಾಲ್ಡೊ ಎಂಬಾಪೆ ನೇಮಾಫದ ಕುಳುನ್ ತೆರಿಂ ಮಿ ಲವಾಗೆ ಪಾರು ಅಡಾಯಗು ಟನಲುಂ ನುಕುಮೆಗೆಂ ಅಣ್ಣ ಮಂಜರು ಫೆನುಮುಂ ಮಿಹಾರುವೆ ಸಮ ಕ್ಯಾ ಹೀಬಿಹಿನಗ ಎಹಮ ಮಿಹಾ ಹಿಸಾಬುಂ ಮಿ ಲವ ಅರ್ಹೋ

ਵਾ ਸ਼ਰੀ ਕੁੰ ਥਕ ਖਮਗਾ ਹਦਾ ਗਿੰਗ ਏਵਰੰਗ ਉਲੂਨੂ ਵੇ ਇ ਜਿੰਨੀਮ ਵਿਸ ਹਿਦਵੀ ਇਖਲਾਂਗੇ ਆਦਿ ਇਵ ਵਿਸ ਇੰਗੁ ਮਖਾ ਨੁਲ ਇਖਲਾਂਗੇ ਦਰਿ ਦਰਿ ਖਲੁਨਾਇ ਦਰਿ ਦਰਿ ਖਮਲੁਂ ਵਾ ਖਮੰ ਹਦਾ ਗਿੰਗ ਏਵਰੰਗ ਉਲੂਨੂ ਵੇ ਏਵਰਿੰਗ ਇਸ ਫਕੁਰਾ ਖੰਥਕੁੰ ਇਖਲਾਂਗ ਹੁਸ ਤੋ ਹਿਰੁ ਮਤਵਿਰਵੇ ਬੁਡਗਿੰਬੇ।

ਕਿ ਅਬੈ ਮੀਹੁੰਗੇ ਵਿਰਿ ਰਸਖਲਾਂਗੇ, ਇਖਲਾਂਗੇ ਮੈਨੂੰ ਵੀ ਇਲਾਹਕ ਨੂਏ, ਇਖਲਾਂਗੇ ਈ ਹੁਰਿਹਾਂ ਤਖ ਚਿੰਗ ਹਿੱਦ ਵੀ ਰਸਖਲਾਂਗੇ। ਫਾਹੇ ਤੇ ਅਬੈ ਮੀਹੁੰ ਇਖਲਾਂਗੇ ਅਲੁਖੰ ਕੁਰਾਸ਼, ਆਦਿ ਇਖਲਾਂਗੇ ਈ ਹੁਰਿਹਾਂ ਤਖ ਚ ਰੱਖਾ ਤੇਰੇ ਕੁਰਵਾ ਬਲਹੱਟਵਾ ਰਸਖਲਾਂਗੇ।